0: ਬੜਾ ਰੌਲਾ ਪੈ ਰਿਹਾ।
1: ਢੋਲਕੀਆਂ ਛੜੇ ਨੀ ਸੁਣੇ ਤੂੰ?
0: ਹਾਂ ਸੁਣੇ ਤੇ ਹੈ ਨੇ।
1: ਇੱਥੇ ਬੜੇ ਬੜੇ ਪੰਜਾਬ ਦੇ ਕਲਾਕਾਰ

ਮੈਨੂੰ ਕਰੇ ਮੇਰਾ ਜੀ ਦੈਟ ਇਜ਼ ਦ ਮੂਡ ਆਈ ਐਮ ਇਨ ਰਾਈਟ ਨਾਓ ਜੀ ਕਰਦਾ ਮੈਂ ਨੱਚੀ ਜਾਵਾਂ ਟਰੈਕ ਬੀ ਦੈਟ ਇਜ਼ ਸੋ ਦਿਸ ਇਜ਼ ਟਰੈਕ ਏ ਸੋਣੀਏ ਕੱਟੇ ਜਦੋਂ ਚਾਦਰ ਤੇ ਫੁੱਲ ਤੂੰ ਕਿਨੂੰ ਯਾਦ ਕਰ ਕਰ ਹੱਸਦੀ ਚੁੰਨੀ ਚਿੱਲ ਪਾ ਕੇ ਸੂਹੇ ਫੁੱਲ ਤੂੰ ਟਰੈਕ ਏ 07925700272 ਔਰ ਟਰੈਕ ਬੀ ਔਰੇ ਹੋਈ ਜਾਂਦਾ ਮੈਨੂੰ ਨੱਚਦੀ ਵੇਖ ਕੇ ਨੱਚਣੇ ਨੂੰ ਕਰੇ ਮੇਰਾ ਜੀ ਇਜ਼ ਟਰੈਕ ਬੀ ਵਿਚ ਵਨ ਡੂ ਯੂ ਵਾਂਟ ਟੂ ਹੀਅਰ ਏ ਔਰ ਬੀ ਸੈਂਡ ਮੀ ਯੋਰ ਵੋਟਸ ਰਾਈਟ ਨਾਓ ਪਿਕ ਵੈਲ ਬਿਕਾਜ਼ ਇਟ ਇਜ਼ ਵਨ ਸੌਂਗ